0: This is FM 101.
1: السلام علیکم سامعین، پروگرام جان ہے تے جہان ہے تے نال طاہرہ جبین حاضر ہے۔ اج ساڈے پروگرام وچ ساڈے مہمان نے ہومیو ڈاکٹر سعید انور سولیری صاحب۔ ڈاکٹر صاحب سابقہ وائس پرنسپل نے لاہور میڈیکل کالج دے وچ تے انہاں دا ایس ٹوبے دے وچ 30 سالہ تجربہ ہے۔ سامعین، تانوں کوئی بھی مسئلہ ہوئے تسی کلینک آ سکدے ہو۔ اگر کوئی مریض کلینک نہیں آ سکدا تے او ڈاک دے ذریعے وی ڈاکٹر صاحب کولوں دوائی منگوا سکدا ہے۔ ڈاکٹر صاحب دا پتہ نوٹ کر لو، انور ہسپتال، نزد تھانہ، بدامی باغ، لاہور۔ ڈاکٹر صاحب دا فون نمبر ہے 300-44-13-860، یعنی 300-44-13-860۔ ڈاکٹر صاحب دے کلینک دے اوقات کار نے صبح 12 بجے تو لے کے شام 5 بجے تک، تے رات 8 بجے تو لے کے 11 بجے تک اپنے کلینک تے مریض ویکھتے نے۔ ਇਸ ਦੌਰਾਨ ਤੁਸੀਂ ਕਲੀਨਿਕ ਆ ਸਕਦੇ ਹੋ, ਔਰ ਜਿਹੜੇ ਮਰੀਜ਼ ਨਹੀਂ ਆ ਸਕਦੇ ਉਹ ਡਾਕ ਦੇ ਜ਼ਰੀਏ ਦਵਾਈ ਮੰਗਵਾ ਸਕਦੇ ਨੇ। ਅਤੇ ਪ੍ਰੋਗਰਾਮ ਦਾ ਆਗਾਜ਼ ਕਰਨੇ ਆ, ਸਾਡੇ ਨਾਲ ਮੌਜੂਦ ਨੇ ਹੋਮਿਓ ਪ੍ਰੋਫੈਸਰ ਡਾਕਟਰ ਮੁਹੰਮਦ ਸਈਦ ਅਨਵਰ ਸੁਲੈਰੀ ਸਾਹਿਬ। ਅਸਲਾਮ ਵਾਲੇਕੁਮ ਡਾਕਟਰ ਸਾਹਿਬ।
2: ਵਾਲੇਕੁਮ ਸਲਾਮ
1: ਡਾਕਟਰ ਸਾਹਿਬ। ਅੱਜ ਸਾਨੂੰ ਕਾਫ਼ੀ ਮੈਸੇਜ ਮਸੂਲ ਹੋਏ ਨੇ। ਇਹ ਪਹਿਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਇਹ ਸਾਨੂੰ ਕੀਤਾ ਹੈ ਮੁਹੰਮਦ ਰਿਆਜ਼ ਨੇ। ਇਹ ਲਿਖਦੇ ਨੇ ਕਿ ਲਾਹੌਰ ਤੋਂ ਮੈਸੇਜ ਕੀਤਾ ਇਹਨਾਂ ਨੇ, ਇਹਨਾਂ ਨੂੰ ਸ਼ੂਗਰ ਦਾ ਮਸਲਾ ਸੀ
2: ਜੀ।
1: ਉਹ ਸ਼ੂਗਰ ਵੀ ਇਹਨਾਂ ਦੀ ਬਹੁਤ ਜ਼ਿਆਦਾ ਹੁੰਦੀ ਸੀ। ਇਹ ਕਹਿ ਰਹੇ ਨੇ ਕਿ ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲਈ ਸੀ ਸ਼ੂਗਰ ਦੀ, ਹੁਣ ਮੇਰੀ ਸ਼ੂਗਰ ਕੰਟਰੋਲ ਹੈ। ਇਹਨਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਵੀ ਮਹਿਸੂਸ ਹੁੰਦੀ ਸੀ, ਥਕਾਵਟ ਰਹਿੰਦੀ ਸੀ। ਇਹਨਾਂ ਦਵਾਈ 1 ਮਹੀਨਾ ਖਾਧੀ ਹੈ, ਔਰ ਇਹ ਕਹਿ ਰਹੇ ਨੇ ਕਿ ਮੇਰੀ ਸ਼ੂਗਰ ਕੰਟਰੋਲ ਹੈ, ਅਤੇ ਡਾਕਟਰ ਸਾਹਿਬ ਤੁਸੀਂ ਨਾ ਮੈਨੂੰ ਮਜ਼ੀਦ ਦਵਾਈ ਅਰਸਾਲ ਕਰ ਦਿਓ
2: ਜੀ। ਬਿਲਕੁਲ, ਸ਼ੂਗਰ ਦਾ ਵੀ ਹੋਮਿਓਪੈਥਿਕ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ, ਅਤੇ ਇਹੀ ਵਜ੍ਹਾ ਕਿ ਤੁਸੀਂ ਹੋਮਿਓਪੈਥਿਕ ਦਵਾਈਆਂ ਖਾਧੀਆਂ ਨੇ ਅਤੇ ਤੁਹਾਡੀ ਸ਼ੂਗਰ ਕੰਟਰੋਲ ਹੋ ਗਈ ਹੈ। ਅਤੇ ਇਹੀ ਵਜ੍ਹਾ ਕਿ ਤੁਸੀਂ ਦਵਾਈ ਖਾਧੀ ਹੈ ਤੇ 1 ਮਹੀਨੇ ਤੁਹਾਡੀ ਕੰਟਰੋਲ ਹੋ ਗਈ ਹੈ। ਤੁਹਾਡੀ ਸ਼ੂਗਰ ਜਿਹੜੀ ਹੈ 550 ਤੋਂ ਜ਼ਿਆਦਾ ਆ ਰਹੀ ਸੀ ਜਿਸ ਟਾਈਮ ਮੇਰੇ ਕੋਲ ਆਇਓ। ਬਾਕੀ ਤੁਸੀਂ ਪਰਹੇਜ਼ ਵੀ ਕਰੋ, ਪੈਦਲ ਚੱਲਿਆ ਕਰੋ ਰੋਜ਼ਾਨਾ, ਕਮ ਅਜ਼ ਕਮ 20 ਮਿੰਟ ਰੋਜ਼ਾਨਾ ਪੈਦਲ ਚੱਲੋ। ਮਿੱਠੀਆਂ ਚੀਜ਼ਾਂ ਦਾ, ਬੇਕਰੀ ਦੀਆਂ ਚੀਜ਼ਾਂ ਦਾ ਤੁਸੀਂ ਪਰਹੇਜ਼ ਰੱਖੋ, ਸਬਜ਼ੀਆਂ ਦਾਲਾਂ ਤੁਸੀਂ ਇਸਤੇਮਾਲ ਕਰੋ, ਅਤੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਮਜ਼ੀਦ ਜੇ ਦਵਾਈ ਤੁਸੀਂ ਖਾਣੀ ਹੈ, ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਤੁਸੀਂ ਇਸਤੇਮਾਲ ਕਰੋ, ਅੱਲਾਹ ਬਿਹਤਰ ਕਰੇਗਾ।
1: ਡਾਕਟਰ ਸਾਹਿਬ, ਇਹ ਅਗਲਾ ਸਾਨੂੰ ਮੈਸੇਜ ਕੀਤਾ ਜੇ ਅਕਰਮ ਸਾਹਿਬ ਨੇ ਸ਼ੇਖੂਪੁਰਾ ਤੋਂ
2: ਜੀ।
1: ਇਹ ਲਿਖਦੇ ਨੇ ਕਿ ਮੈਨੂੰ ਨਜ਼ਰ ਦਾ ਮਸਲਾ ਸੀ, ਯਾਨੀ ਨਜ਼ਰ ਵੀ ਕਮਜ਼ੋਰ ਸੀ, ਇਸ ਤੋਂ ਇਲਾਵਾ ਇਹਨਾਂ ਨੂੰ ਸਫੇਦ ਮੋਤੀਆ ਸੀ
2: ਜੀ।
1: ਇਹਨਾਂ ਨੇ ਕਿਹਾ ਹੈ ਕਿ ਮੈਨੂੰ ਡਾਕਟਰਾਂ ਨੇ ਓਪਰੇਸ਼ਨ ਦੇ ਬਾਰੇ 'ਚ ਕਹਿ ਦਿੱਤਾ ਸੀ, ਲੇਕਿਨ ਮੈਂ ਕਿਸੇ ਦੇ ਮਸ਼ਵਰੇ ਨਾਲ ਤੁਹਾਡੇ ਕੋਲ ਆਇਆ ਸਾਂ। ਇਹਨਾਂ ਨੇ ਦਵਾਈ ਤੁਹਾਡੇ ਕੋਲੋਂ ਖਾਧੀ ਹੈ ਕੋਈ 2 ਮਹੀਨਾ। ਇਹ ਕਹਿ ਰਹੇ ਨੇ ਕਿ ਮੇਰਾ ਮੋਤੀਆ ਹੁਣ ਸਾਫ਼ ਹੋ ਗਿਆ, ਨਜ਼ਰ ਵੀ ਕਾਫ਼ੀ ਬਿਹਤਰੀ ਮਹਿਸੂਸ ਹੁੰਦੀ ਹੈ। ਇਹਨਾਂ ਨੇ ਮਜ਼ੀਦ ਦਵਾਈ ਅਰਸਾਲ ਵੱਲੋਂ ਕਿਹਾ ਹੈ, ਕਰਨ ਵੱਲੋਂ ਇਹਨਾਂ ਨੇ ਕਿਹਾ ਹੈ ਕਿ ਮੈਂ ਹੁਣ ਕਲੀਨਿਕ ਨਹੀਂ ਆ ਸਕਾਂਗਾ, ਇਸ ਲਈ ਤੁਸੀਂ ਮੈਨੂੰ VP ਪਾਰਸਲ ਕਰ ਦਿਓ।
2: ਹਾਂਜੀ, ਸਫੇਦ ਮੋਤੀ ਹੋਵੇ ਜਾਂ ਕਾਲਾ ਮੋਤੀ, ਇਹਦਾ ਵੀ ਬੜਾ ਅੱਛਾ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਸਨੇਰੀਆ ਮਾਰਟੀਮਾ ਆਈ ਡਰਾਪ ਅਤੇ ਕਲਕੇਰੀਆ ਫਲੋਰ 12X, ਇਹ 4-4 ਗੋਲੀਆਂ ਤੁਸੀਂ 4 ਟਾਈਮ ਖਾਣੀਆਂ ਨੇ, ਅਤੇ ਇਸੇ ਦਵਾਈ ਦੇ ਨਾਲ ਤੁਹਾਡਾ ਸਫੇਦ ਮੋਤੀ ਹੁਣ ਕਾਫ਼ੀ ਬਿਹਤਰ ਹੋ ਗਿਆ ਹੈ। ਮਜ਼ੀਦ ਤੁਸੀਂ 2 ਮਹੀਨੇ ਤੁਸੀਂ ਇਸਤੇਮਾਲ ਕਰੋ, ਕਤਰੇ ਵੀ ਪਾਉਣੇ ਨੇ ਤੁਸੀਂ ਸਨੇਰੀਆ ਵਾਲੇ, 2-2 ਕਤਰੇ 3 ਟਾਈਮ, ਅਤੇ ਕੱਟੇ ਮਿੱਟੀ ਤੋਂ ਅੱਖਾਂ ਨੂੰ ਬਚਾਓ, ਜ਼ਿਆਦਾ TV ਨਾ ਦੇਖੋ। ਅਗਰ ਤੁਹਾਨੂੰ ਸ਼ੂਗਰ ਹੈ ਤਾਂ ਉਹਨੂੰ ਵੀ ਤੁਸੀਂ ਕੰਟਰੋਲ ਰੱਖੋ, ਕਿਉਂਕਿ ਸ਼ੂਗਰ ਵਾਲਿਆਂ ਨੂੰ ਵੀ ਸਫੇਦ ਮੋਤੀ ਹੋ ਜਾਂਦਾ ਹੈ, ਇਸ ਵਾਸਤੇ ਉਹਦਾ ਵੀ ਤੁਸੀਂ ਕੰਟਰੋਲ ਰੱਖੋ
1: ਜੀ। ਸਾਹਮਣੇ ਸਾਡੇ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਹੋਮਿਓ ਡਾਕਟਰ ਮੁਹੰਮਦ ਸਈਦ ਅਨਵਰ ਸੁਲੈਰੀ ਸਾਹਿਬ, ਸਾਬਕਾ ਵਾਈਸ ਪ੍ਰਿੰਸੀਪਲ ਲਾਹੌਰ ਮੈਡੀਕਲ ਕਾਲਜ ਹੈ। ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0300-44-13-860, ਯਾਨੀ 0300-44-13-860 ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਇਹ ਰਹੀਮਾ ਬੀਬੀ ਨੇ ਕੀਤਾ ਦੇ ਸ਼ਾਹਦਰਾ ਲਾਹੌਰ ਤੋਂ
2: ਜੀ।
1: ਇਹ ਲਿਖਦੀਆਂ ਨੇ ਕਿ ਮੈਨੂੰ ਜੋੜਾਂ ਦੀਆਂ ਦਰਦਾਂ ਦਾ ਬਹੁਤ ਜ਼ਿਆਦਾ ਮਸਲਾ ਸੀ, ਪੱਠਿਆਂ 'ਚ ਖਿਚਾਓ ਔਰ ਕਮਜ਼ੋਰੀ ਬਹੁਤ ਮਹਿਸੂਸ ਹੁੰਦੀ ਸੀ, ਇਸ ਤੋਂ ਇਲਾਵਾ ਚੱਲਣਾ ਫਿਰਨਾ ਵੀ ਬੜਾ ਮੁਸ਼ਕਲ ਲੱਗ ਰਿਹਾ ਸੀ, ਲੱਤਾਂ ਵਜ਼ਨੀ ਹੋ ਜਾਂਦੀਆਂ ਸੀ, ਥਕਾਵਟ ਰਹਿੰਦੀ ਸੀ, ਅਸਾਬੀ ਕਮਜ਼ੋਰੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਕਾਫ਼ੀ ਬਿਹਤਰੀ ਹੈ ਮੇਰੀ ਤਬੀਅਤ ਦੇ ਵਿੱਚ, ਜੋੜਾਂ ਦੀਆਂ ਦਰਦਾਂ ਦਾ ਵੀ ਮੈਨੂੰ ਆਰਾਮ ਹੈ। ਇਹਨਾਂ ਨੇ ਮਜ਼ੀਦ ਕਿਹਾ ਹੈ ਕਿ ਮੈਨੂੰ ਦਵਾਈ ਭੇਜ ਦਿਓ।
2: ਹਾਂਜੀ, ਜੋੜਾਂ ਦੀਆਂ ਦਰਦਾਂ ਹੋਣ ਜਾਂ ਗੋਡਿਆਂ ਦੀਆਂ ਦਰਦਾਂ ਜਾਂ ਮੋਹਰਿਆਂ ਦਾ ਮਸਲਾ ਹੋਵੇ, ਇਹਦਾ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਇਹੀ ਵਜ੍ਹਾ ਕਿ ਤੁਸੀਂ ਸਾਡੇ ਕੋਲੋਂ 1 ਮਹੀਨਾ ਦਵਾਈ ਖਾਧੀ ਹੈ, ਤੁਹਾਡੇ ਜੋੜਾਂ ਦੀਆਂ ਦਰਦਾਂ ਠੀਕ ਹੋ ਗਈਆਂ ਨੇ। ਜੋੜਾਂ ਦੀਆਂ ਦਰਦਾਂ ਆਮ ਤੌਰ 'ਤੇ 2 ਕਿਸਮ ਦੀਆਂ ਹੁੰਦੀਆਂ ਨੇ, ਇੱਕ ਗੋਟੀ ਅਰਥਰਾਈਟਸ ਹੈ, ਦੂਸਰੀ ਰੋਮਾਟਾਇਡ ਅਰਥਰਾਈਟਸ ਹੈ। ਤੁਹਾਨੂੰ ਗੋਟੀ ਦਾ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਇਹੀ ਵਜ੍ਹਾ ਕਿ ਤੁਸੀਂ ਸਾਡੇ ਕੋਲੋਂ ਇੱਕ ਮਹੀਨਾ ਦਵਾਈ ਖਾਧੀ ਹੈ, ਤੁਹਾਡੇ ਜੋੜਾਂ ਦੀਆਂ ਦਰਦਾਂ ਠੀਕ ਹੋ ਗਈਆਂ ਨੇ। ਜੋੜਾਂ ਦੀਆਂ ਦਰਦਾਂ ਆਮ ਤੌਰ 'ਤੇ ਦੋ ਕਿਸਮ ਦੀਆਂ ਹੁੰਦੀਆਂ ਨੇ, ਇੱਕ ਗੋਟੀ ਅਰਥਰਾਈਟਸ ਹੈ, ਦੂਸਰੀ ਰੋਮਾਟਾਇਡ ਅਰਥਰਾਈਟਸ ਹੈ। ਤੁਹਾਨੂੰ ਗੋਟੀ ਅਰਥਰਾਈਟਸ ਹੀ ਤੁਹਾਡਾ

0: ਤੁਸੀਂ ਜੋੜਾਂ ਦਰਦਾਂ ਵਾਸਤੇ ਹੋਰ ਖਾ ਲਵੋ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਕਰੋ, ਅੱਲਾ ਕਰਮ ਕਰੇਗਾ
1: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਰਾਈਵਿੰਡ ਲਾਹੌਰ ਤੋਂ ਕੀਤਾ ਹੈ ਤੋਸੀਫ ਸਾਹਿਬ ਨੇ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ, ਇਹਨਾਂ ਲਿਖਿਆ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾ ਦਾ ਸ਼ੁਕਰ ਹੈ ਕਿ ਮੇਰੀ ਕਾਫ਼ੀ ਸਿਹਤ ਹੁਣ ਬਿਹਤਰ ਹੈ, ਸ਼ੂਗਰ ਵੀ ਕੰਟਰੋਲ ਰਹਿੰਦੀ ਹੈ।
0: ਜੀ ਬਿਲਕੁਲ, ਸ਼ੂਗਰ ਵੀ ਅੱਲਾ ਤਾਲਾ ਦੇ ਫਜ਼ਲ ਨਾਲ ਕਾਫ਼ੀ ਅੱਛੀ ਇਲਾਜ ਇਹਦਾ ਅਤੇ ਕੰਟਰੋਲ ਹੋ ਜਾਂਦੀ ਹੈ ਜਿੰਨਾ ਮਰਜ਼ੀ ਸ਼ੂਗਰ ਆ ਰਹੀ ਹੋਏ। ਅਤੇ ਸ਼ੂਗਰ ਦੇ ਵੀ ਹਜ਼ਾਰਾਂ ਹੀ ਮਰੀਜ਼ ਨੇ ਇਸ ਟਾਈਮ ਪਾਕਿਸਤਾਨ 'ਚ, 2 ਕਰੋੜ ਮਰੀਜ਼ ਜਿਹੜਾ ਸ਼ੂਗਰ ਦਾ ਹੋ ਚੁੱਕਿਆ ਹੈ। ਐਕਸਰਸਾਈਜ਼ ਨਾ ਕਰਨੀ, ਪੈਦਲ ਨਾ ਚੱਲਣਾ, ਖਾ ਪੀ ਕੇ ਲੇਟਿਆਂ ਰਹਿਣਾ, ਇਹ ਚੀਜ਼ਾਂ ਦੀ ਵਜ੍ਹਾ ਨਾਲ ਵੀ ਕੁਝ ਪਹਿਲੇ ਜ਼ਮਾਨੇ ਦੇ ਵਿੱਚ ਲੋਕ ਦੌੜ ਧੂਪ ਕਰਦੇ ਰਹੇ ਨੇ, ਸਾਈਕਲ ਚਲਾਉਂਦੇ ਰਹੇ ਨੇ, ਪੈਦਲ ਚੱਲਦੇ ਰਹੇ ਨੇ। ਬਹਰਹਾਲ ਸ਼ੂਗਰ ਵਾਸਤੇ ਤੁਹਾਨੂੰ ਦਵਾਈ ਅਸੀਂ ਭੇਜ ਰਹੇ ਹਾਂ, ਇਹ ਤੁਸੀਂ ਮਜ਼ੀਦ 2-3 ਮਹੀਨੇ ਇਸਤੇਮਾਲ ਕਰੋ ਅਤੇ 3 ਮਹੀਨੇ ਬਾਅਦ ਤੁਹਾਡਾ ਇੱਕ ਮੇਨ ਟੈਸਟ ਹੋਏਗਾ HbA1c, ਉਹ ਅਸੀਂ 3 ਮਹੀਨੇ ਬਾਅਦ ਕਰਾਉਂਦੇ ਹਾਂ, ਉਹਦੇ 'ਚ ਦੇਖਣਾ ਹੁੰਦਾ ਕਿੰਨੀ ਕੰਟਰੋਲ ਹੈ। HbA1c ਤੁਸੀਂ ਕਰਾ ਕੇ 3 ਮਹੀਨੇ ਬਾਅਦ ਉਹ ਵੀ ਫਿਰ ਸਾਨੂੰ ਭੇਜਣਾ ਹੈ, ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਅੱਲਾ ਤਾਲਾ ਆਪਣਾ ਕਰਮ ਕਰੇਗਾ
1: ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਲਾਹੌਰ ਤੋਂ ਨਾਜ਼ੀਆ ਬੀਬੀ ਨੇ। ਲਿਖਦੀਆਂ ਨੇ ਕਿ ਮੇਰੀ ਉਮਰ 40 ਸਾਲ ਹੈ, ਇਹਨਾਂ ਨੂੰ ਅਕਸਰ ਮਿਹਦੇ ਦਾ ਮਸਲਾ ਰਹਿੰਦਾ ਹੈ, ਯਾਨੀ ਇਹ ਕਹਿੰਦੇ ਨੇ ਕਿ ਮਿਹਦੇ 'ਚ ਤਕਲੀਫ ਰਹਿੰਦੀ ਹੈ, ਜਲਨ, ਇਸ ਤੋਂ ਇਲਾਵਾ ਖਾਣਾ ਵੀ ਹਜ਼ਮ ਨਹੀਂ ਹੁੰਦਾ, ਮਿਹਦਾ ਖਰਾਬ ਰਹਿੰਦਾ ਹੈ। ਇਹਨਾਂ ਨੇ ਕਿਹਾ ਹੈ ਕਿ ਮੈਨੂੰ ਅਕਸਰ ਖਾਣਾ ਖਾਣ ਤੋਂ ਬਾਅਦ ਅਫਾਰਾ ਜਿਹਾ ਹੋ ਜਾਂਦਾ, ਯਾਨੀ ਖਾਣਾ ਠੀਕ ਹਜ਼ਮ ਨਹੀਂ ਹੁੰਦਾ, ਦਰਦ ਵੀ ਰਹਿੰਦੀ ਹੈ ਮਿਹਦੇ ਦੇ ਵਿੱਚ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ, ਮੈਂ ਤੁਹਾਡੇ ਕੋਲੋਂ ਦਵਾਈ ਮੰਗਵਾਈ ਸੀ, ਮੇਰੇ ਇਸ ਮਸਲੇ ਦਾ ਕਾਫ਼ੀ ਹੱਲ ਹੋ ਗਿਆ ਹੈ ਕਿ ਯਾਨੀ ਤਬੀਅਤ ਬਿਹਤਰ ਹੋ ਗਈ ਹੈ, ਖਾਣਾ ਹਜ਼ਮ ਹੋ ਜਾਂਦਾ ਹੈ, ਲੇਕਿਨ ਇਹਨਾਂ ਨੇ ਕਿਹਾ ਕਿ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
0: ਮਿਹਦੇ ਦਾ ਕਿਸੇ ਕਿਸਮ ਦਾ ਕੋਈ ਵੀ ਮਸਲਾ ਹੋਇਆ, ਅੱਲਾਹ ਤਾਲਾ ਦੇ ਫਜ਼ਲ ਨਾਲ ਉਹ ਵੀ ਠੀਕ ਹੋ ਜਾਂਦਾ ਹੈ। ਤੁਹਾਡੀ ਮੈਂ ਐਂਡੋਸਕੋਪੀ ਦੀ ਰਿਪੋਰਟ ਦੇਖੀ ਸੀ, ਉਹਦੇ 'ਚ ਅਲਸਰ ਆਏ ਹੋਏ ਸਨ ਤੁਹਾਨੂੰ, ਅਤੇ ਉਹਦੀ ਵਜ੍ਹਾ ਨਾਲ ਤੁਸੀਂ ਕਾਫ਼ੀ ਪਹਿਲੇ ਵੀ ਦਵਾਈਆਂ ਖਾਧੀਆਂ ਸੀ, ਲੇਕਿਨ ਤੁਹਾਡੇ ਸਾਡੀ ਦਵਾਈ ਦੇ ਨਾਲ ਤੁਹਾਡਾ ਅੱਲਾਹ ਤਾਲਾ ਨੇ ਸ਼ਿਫਾ ਦਿੱਤੀ ਹੈ। ਅਤੇ ਤੁਹਾਡੀ ਦਵਾਈ ਹੈ ਜੀ ਲਾਈਕੋਪੋਡੀਅਮ 200, ਇਹ 5 ਕਤਰੇ ਤੁਸੀਂ ਸੁਬਹਾ ਸ਼ਾਮ ਪੀਣੇ ਨੇ। ਇਹ ਦਵਾਈ ਤੁਸੀਂ ਬਾਜ਼ਾਰੋਂ ਲੈ ਕੇ ਵੀ ਪੀ ਸਕਦੇ ਹੋ। ਅਤੇ ਮਿਹਦੇ ਦੇ ਵਿੱਚ ਜਲਨ ਹੋਵੇ, ਅਲਸਰ ਹੋਵੇ, ਜਾਂ ਮਿਹਦੇ 'ਚ ਅਫਾਰਾ ਹੋਵੇ, ਗੈਸ ਹੋਵੇ, ਭੁੱਖ ਘੱਟ ਲੱਗਦੀ ਹੋਵੇ, ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਕਬਜ਼ ਵਾਸਤੇ ਵੀ ਇਹ ਦਵਾਈ ਬੜੀ ਅੱਛੀ ਹੈ, ਇਹ ਤੁਸੀਂ ਇਸਤੇਮਾਲ ਕਰੋ, ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਮਜ਼ੀਦ 1 ਮਹੀਨਾ ਤੁਸੀਂ ਕਰਨੀ ਹੈ, ਇਨਸ਼ਾਅੱਲਾ ਮਿਹਦਾ ਤੁਹਾਡਾ ਮਜ਼ੀਦ ਠੀਕ ਹੋ ਜਾਏਗਾ
1: ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਹਾਫਜ਼ਾਬਾਦ ਤੋਂ ਰਿਹਾਨ ਸਾਹਿਬ ਨੇ। ਇਹ ਕਹਿੰਦੇ ਨੇ ਕਿ ਮੇਰੇ ਬੱਚੇ ਨੂੰ ਪੈਦਾਇਸ਼ੀ ਤੌਰ 'ਤੇ ਅੰਧਰਾਤੇ ਦਾ ਮਸਲਾ
0: ਜੀ,
1: ਔਰ ਇਸ ਤੋਂ ਇਲਾਵਾ ਰੋਸ਼ਨੀ 'ਚ ਉਹਨੂੰ ਕੋਈ ਚੀਜ਼ ਨਜ਼ਰ ਆ ਜਾਂਦੀ ਹੈ ਰਾਤ ਦੇ ਟਾਈਮ, ਇਸ ਤਰ੍ਹਾਂ ਉਹਨੂੰ ਨਜ਼ਰ ਵੀ ਬਹੁਤ ਵੀਕ ਹੈ ਔਰ ਬੱਚਾ ਖੁਦ ਵੀ ਕਮਜ਼ੋਰ ਹੈ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਚੈੱਕ ਕਰਵਾਉਣ ਤੋਂ ਬਾਅਦ ਦਵਾਈ ਲੈ ਕੇ ਗਿਆ ਸੀ, ਮੇਰੇ ਬੱਚੇ ਨੂੰ ਹੁਣ ਕਾਫ਼ੀ ਰੋਸ਼ਨੀ ਚੀਜ਼ਾਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ। ਇਹਨਾਂ ਨੇ ਕਿਹਾ ਕਿ ਮਜ਼ੀਦ ਬੱਚੇ ਦੀ ਸਿਹਤ ਵਾਸਤੇ ਔਰ ਨਜ਼ਰ ਦੀ ਬਿਹਤਰੀ ਵਾਸਤੇ ਦਵਾਈ ਅਰਸਾਲ ਕਰ ਦਿਓ।
0: ਅੰਦਰਾਤਾ ਜਿਹੜਾ ਇਹ ਵੀ ਆਮ ਤੌਰ 'ਤੇ ਮਰੂਸੀ ਮਰਜ਼ ਹੈ, ਖਾਨਦਾਨ ਦੇ ਵਿੱਚ ਮੀਆਂ ਬੀਵੀ ਅਗਰ ਆਪਸ 'ਚ ਕਜ਼ਨ ਨੇ ਤਾਂ ਅੱਗੇ ਔਲਾਦ ਨੂੰ ਹੋ ਸਕਦਾ ਹੈ। ਅੰਦਰਾਤੇ ਦੇ ਵਿੱਚ ਆਮ ਤੌਰ 'ਤੇ ਰਾਤ ਨੂੰ ਮਰੀਜ਼ ਨੂੰ ਨਜ਼ਰ ਨਹੀਂ ਆਉਂਦਾ, ਜਿਸ ਵੇਲੇ ਹਨੇਰਾ ਹੁੰਦਾ ਹਨੇਰੇ 'ਚ ਬਿਲਕੁਲ ਨਜ਼ਰ ਨਹੀਂ ਆਉਂਦਾ, ਜਾਂ ਮਾਮੂਲੀ ਨਜ਼ਰ ਆਉਂਦਾ ਹੈ, ਇਸ ਚੀਜ਼ ਨੂੰ ਅਸੀਂ ਅੰਦਰਾਤਾ ਕਹਿੰਦੇ ਹਾਂ। ਅਤੇ ਇਹਦਾ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਹੋਮਿਓਪੈਥਿਕ ਦੇ ਵਿੱਚ ਬੜਾ ਮੁਅੱਸਰ ਇਲਾਜ ਮੌਜੂਦ ਹੈ। ਅਤੇ ਦਵਾਈ ਤੁਹਾਨੂੰ ਅਜੇ ਲੰਬਾ ਅਰਸਾ ਖਾਣੀ ਪਏਗੀ। ਤੁਹਾਡੀ ਦਵਾਈ ਹੈ ਜੀ China 30, ਇਹ 5 ਕਤਰੇ ਸੁਬਹਾ ਸ਼ਾਮ ਪੀਣੇ ਨੇ ਤੁਸੀਂ। ਅਤੇ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, VP ਕਰ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਮਜ਼ੀਦ ਅਜੇ 1 ਮਹੀਨਾ ਇਸਤੇਮਾਲ ਕਰੋ, ਉਸ ਤੋਂ ਬਾਅਦ ਦੇਖਾਂਗੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ
1: ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ, ਇਹਨਾਂ ਨੂੰ ਨਾ 2-3 ਮਸਲੇ ਨੇ
0: ਜੀ।
1: ਇਹ ਮੁਰੀਦ ਕੇ ਤੂੰ ਤਈਆ ਸਾਹਿਬ ਨੇ ਮੈਸੇਜ ਕੀਤਾ ਹੈ, ਉਹ ਲਿਖਦੇ ਨੇ ਕਿ ਮੈਨੂੰ ਹੈਪਾਟਾਈਟਸ ਸੀ ਦਾ ਵੀ ਮਸਲਾ ਹੈ, ਇਸ ਤੋਂ ਇਲਾਵਾ ਇਹਨਾਂ ਤਬੀਅਤ ਸੁਸਤ ਰਹਿੰਦੀ ਹੈ, ਥਕਾਵਟ, ਇਹਨਾਂ ਨੂੰ ਇਹਦੇ ਨਾਲ ਬਲੱਡ ਪ੍ਰੈਸ਼ਰ ਦਾ ਵੀ ਮਸਲਾ ਹੈ। ਔਰ ਇਹਨਾਂ ਨੇ ਲਿਖਿਆ ਹੈ ਕਿ ਮੈਂ ਤੁਹਾਡੇ ਕੋਲੋਂ ਦੋਨਾਂ ਮਸਲਿਆਂ ਵਾਸਤੇ ਦਵਾਈ ਲੈ ਕੇ ਗਿਆ ਸੀ, ਹੈਪਾਟਾਈਟਸ ਦੀ ਇਹਨਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਇਹਨਾਂ ਨੇ ਕਿਹਾ ਹੈ ਕਿ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਤਾਂ ਕਿ ਮੈਂ ਬਲੱਡ ਪ੍ਰੈਸ਼ਰ ਦੀ ਵੀ ਦਵਾਈ ਖਾਂਦਾ ਰਹਾਂ।
0: ਇਹ ਅੱਲਾਹ ਤਾਲਾ ਦੇ ਫਜ਼ਲ ਨਾਲ ਹੈਪਾਟਾਈਟਸ ਬਲੱਡ ਪ੍ਰੈਸ਼ਰ ਜਿਹੜਾ ਇਹਦੀ ਵੀ ਦਵਾਈ ਤੁਹਾਨੂੰ ਮੈਂ ਭੇਜ ਰਿਹਾ, ਲੇਕਿਨ ਤੁਸੀਂ ਬਿਹਤਰ ਹੈ ਇੱਕ ਦਫ਼ਾ ਦੁਬਾਰਾ ਆ ਕੇ ਚੈੱਕ ਕਰਾਓ, ਮੈਂ ਰਿਪੋਰਟ ਤੁਹਾਡੀ ਨੈਗੇਟਿਵ ਹੋ ਗਈ ਹੈ, ਕਿਉਂਕਿ ਤੁਹਾਡਾ PCR ਕਰਵਾਇਆ ਸੀ, ਉਹਦੇ ਵਿੱਚ ਜਿਹੜਾ ਨਾ ਤੁਹਾਡੀ ਰਿਪੋਰਟ ਨੈਗੇਟਿਵ ਆਈ ਹੈ। ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਇਹ ਮਰਜ਼ ਠੀਕ ਹੋ ਚੁੱਕਿਆ ਹੈ। ਸਫੇਦ ਇੱਕ ਜਰਕਾਨ ਹੋਵੇ, ਪੀਲਾ ਜਰਕਾਨ ਹੋਵੇ, ਜਾਂ ਹੈਪਾਟਾਈਟਸ BC ਹੈ, ਇਹਦਾ ਵੀ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਬਲੱਡ ਪ੍ਰੈਸ਼ਰ ਵਾਸਤੇ ਤੁਸੀਂ ਨਮਕ ਦਾ ਪਰਹੇਜ਼ ਰੱਖੋ, ਬਾਜ਼ਾਰੀ ਨਾਨ ਚਨੇ ਮੁਰਨ ਗਜ਼ਾਵਾਂ ਦਾ ਵੀ ਤੁਸੀਂ ਪਰਹੇਜ਼ ਰੱਖੋ। ਅਤੇ ਇੱਕ ਦਫ਼ਾ ਤੁਸੀਂ ਕਲੀਨਿਕ ਆ ਜਾਓ ਦੁਬਾਰਾ, ਠੀਕ ਤਾਂ ਤੁਸੀਂ ਹੋ ਗਏ ਹੋ, ਲੇਕਿਨ ਮੈਂ ਦੇਖਣਾ ਚਾਹੁੰਦਾ ਰਿਪੋਰਟਾਂ ਤੁਹਾਡੀਆਂ ਦੁਬਾਰਾ, ਇੱਕ ਦਫ਼ਾ ਤੁਸੀਂ ਕਲੀਨਿਕ ਆ ਜਾਓ
1: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਕੀਤਾ ਹੈ ਖਲੀਲ ਸਾਹਿਬ ਨੇ। ਇਹ ਵੀ ਲਿਖਦੇ ਨੇ ਕਿ ਮੈਨੂੰ ਸ਼ੂਗਰ ਦਾ ਔਰ ਇਹਦੇ ਨਾਲ ਨਾਲ ਬਲੱਡ ਪ੍ਰੈਸ਼ਰ ਦਾ ਮਸਲਾ, ਇਸੇ ਸਾਬੀ ਕਮਜ਼ੋਰੀ ਵੀ ਸੀ ਇਹਨਾਂ ਨੂੰ। ਇਹਨਾਂ ਲਿਖਿਆ ਹੈ ਕਿ

0: ਇਹਨਾਂ ਨੇ ਮਜ਼ੀਦ ਦਵਾਈ ਵਾਸਤੇ ਤੁਹਾਨੂੰ ਮੈਸੇਜ ਕੀਤਾ ਹੈ। ਇਹ ਕਹਿੰਦੇ ਨੇ ਕਿ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਂ ਬਿਲਕੁਲ ਚੱਲ ਫਿਰ ਵੀ ਨਹੀਂ ਸਾ ਸਕਦਾ, ਸਾਬੀ ਕਮਜ਼ੋਰੀ ਮੈਨੂੰ ਬਹੁਤ ਜ਼ਿਆਦਾ ਸੀ ਸ਼ੂਗਰ ਦੀ ਵਜ੍ਹਾ ਤੋਂ, ਬਲੱਡ ਪ੍ਰੈਸ਼ਰ ਵੀ ਮੇਰਾ ਕੰਟਰੋਲ ਹੈ। ਮਜ਼ੀਦ ਇਹਨਾਂ ਨੇ ਦਵਾਈ ਇਰਸਾਲ ਕਰਨ ਵੱਲੋਂ ਲਿਖਿਆ ਹੈ।
1: ਹਾਂਜੀ, ਸ਼ੂਗਰ ਦੀ ਵਜ੍ਹਾ ਨਾਲ ਬੰਦਿਆਂ ਨੂੰ ਅਕਸਰ ਆਸਤਾ ਆਸਤਾ ਸਾਬੀ ਕਮਜ਼ੋਰ ਹੋ ਜਾਂਦੀ ਹੈ, ਲੇਕਿਨ ਹੋਮਿਓਪੈਥ ਬੜੀ ਸੁਪਰ ਪਾਵਰ ਦਵਾਈਆਂ ਨੇ ਜਿਹਦੇ ਨਾਲ ਇਹ ਮਰਜ਼ ਵੀ ਠੀਕ ਹੋ ਜਾਂਦੇ, ਕਮਜ਼ੋਰੀ, ਥਕਾਵਟ, ਸਾਬੀ ਕਮਜ਼ੋਰੀ, ਇਹ ਸ਼ੂਗਰ ਦੀ ਵਜ੍ਹਾ ਨਾਲ ਤੁਹਾਨੂੰ ਇਹ ਮਸਲਾ ਹੋ ਰਿਹਾ ਸੀ ਅਤੇ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਸੀਂ ਤੁਹਾਨੂੰ ਦਵਾਈ ਮਜ਼ੀਦ ਇੱਕ ਮਹੀਨਾ ਹੋਰ ਖਾਣੇ ਪੈਣੀ ਹੈ, ਇਨਸ਼ਾਅੱਲਾ ਇਹਦੇ ਨਾਲ ਤੁਹਾਡਾ ਮਜ਼ੀਦ ਤੁਹਾਡੀ ਸਾਬੀ ਕਮਜ਼ੋਰੀ ਠੀਕ ਹੋ ਜਾਏਗੀ ਅਤੇ ਤੁਹਾਨੂੰ ਦਵਾਈ ਅਸੀਂ ਭੇਜ ਰਹੇ ਹਾਂ, ਇਹ ਤੁਸੀਂ ਮਜ਼ੀਦ ਇੱਕ ਮਹੀਨਾ ਇਸਤੇਮਾਲ ਕਰੋ
0: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਸ਼ਾਜ਼ੀਆ ਬੀਬੀ ਨੇ ਕੀਤਾ ਹੈ। ਉਹ ਲਿਖਦੀਆਂ ਨੇ ਕਿ ਮੇਰੀ ਗਰਦਨ ਦੇ ਦੋ ਮੋਹਰੇ ਖਰਾਬ ਹੋ ਗਏ
1: ਜੀ,
0: ਇਸ ਤੋਂ ਇਹਦੀ ਵਜ੍ਹਾ ਤੋਂ ਉਹਨਾਂ ਨੂੰ ਚੱਲਣਾ ਫਿਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ, ਕਾਰ ਦਾ ਕੰਮ ਕਰਨਾ ਬਹੁਤ ਜ਼ਿਆਦਾ। ਇਹ ਕਹਿੰਦੇ ਨੇ ਕਿ ਮੈਂ ਕਿਸਮ ਦੀ ਬੇਕਾਰ ਹੀ ਹੋ ਗਈ ਸਾਂ, ਉੱਠਣਾ ਬੈਠਣਾ ਬਹੁਤ ਮੁਸ਼ਕਿਲ ਸੀ, ਅਕਸਰ ਹੱਡੀਆਂ 'ਚ ਗੋਡਿਆਂ 'ਚ ਵੀ ਦਰਦ ਰਹਿੰਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ 2 ਮਹੀਨੇ ਤੋਂ ਦਵਾਈ ਖਾ ਰਹੀ ਹਾਂ, ਅੱਲਾ ਦਾ ਸ਼ੁਕਰ ਹੈ ਕਿ ਮੈਂ ਕਾਫ਼ੀ ਬਿਹਤਰ ਹਾਂ। ਇਹਨਾਂ ਨੇ ਮਜ਼ੀਦ ਦਵਾਈ ਇਰਸਾਲ ਕਰਨ ਵੱਲੋਂ ਕਿਹਾ ਹੈ।
1: ਹਾਂਜੀ, ਮੋਹਰਿਆਂ ਦਾ ਵੀ ਤੁਹਾਡੀ ਮੈਂ ਪਹਿਲੇ ਜਿਸ ਵੇਲੇ ਆਇਓ ਤੁਸੀਂ MRI ਰਿਪੋਰਟ ਦੇਖੀ ਸੀ ਅਤੇ ਉਹਦੇ 'ਚ ਮੋਹਰਿਆਂ 'ਚ ਕਾਫ਼ੀ ਮਸਲਾ ਸੀ, ਤੁਹਾਡੇ ਗੈਪ ਆਇਆ ਹੋਇਆ ਸੀ ਅਤੇ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ, ਇੱਕ ਮਹੀਨਾ ਦਵਾਈ ਖਾਣ ਨਾਲ ਹੀ ਤੁਹਾਡੇ ਮੋਹਰੇ ਕਾਫ਼ੀ ਠੀਕ ਹੋ ਗਏ ਨੇ, ਦਰਦ ਵੀ ਤੁਹਾਡੀ ਖਤਮ ਹੋ ਗਈ ਹੈ, ਲੇਕਿਨ ਮਜ਼ੀਦ ਤੁਸੀਂ ਦਵਾਈ ਅਜੇ 2-3 ਮਹੀਨੇ ਖਾਣੀ ਹੈ ਤਾਂ ਕਿ ਅੱਛੀ ਤਰ੍ਹਾਂ ਤੁਹਾਡੀਆਂ ਹੱਡੀਆਂ ਬਿਹਤਰ ਹੋ ਜਾਣ ਅਤੇ ਚਾਵਲਾਂ ਦਾ, ਵੱਡੇ ਛੋਟੇ ਗੋਸ਼ਤ ਦਾ ਤੁਸੀਂ ਪਰਹੇਜ਼ ਰੱਖੋ। ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ ਤੁਸੀਂ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰੋ
0: ਜੀ। ਸਾਮਿਨ, ਆਖਰ 'ਤੇ ਡਾਕਟਰ ਸਾਹਿਬ ਦਾ ਫੋਨ ਨੰਬਰ, ਉਹਨਾਂ ਦਾ ਕਲੀਨਿਕ ਦਾ ਪਤਾ ਨੋਟ ਕਰ ਲਵੋ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਨੋਟ ਕਰ ਲਵੋ, 0300-44-1-3-8-6-0, ਯਾਨੀ 0300-44-13-860 ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਜੇ ਰਾਇਵਿੰਡ ਲਾਹੌਰ ਤੋਂ, ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਹੈ ਔਰ ਇਸ ਤੋਂ ਇਲਾਵਾ ਮੈਨੂੰ ਅਸਾਬੀ ਕਮਜ਼ੋਰੀ ਹੈ, ਥਕਾਵਟ ਰਹਿੰਦੀ ਹੈ, ਅਕਸਰ ਮੈਨੂੰ ਚੱਲਣਾ ਫਿਰਨਾ ਮੁਸ਼ਕਿਲ ਹੋ ਜਾਂਦਾ ਹੈ। ਇਹਨਾਂ ਨੇ ਕਿਹਾ ਹੈ ਕਿ ਇਹਦੇ ਨਾਲ ਨਾਲ ਮੇਰਾ ਅਕਸਰ ਬਲੱਡ ਪ੍ਰੈਸ਼ਰ ਵੀ ਹਾਈ ਹੋ ਜਾਂਦਾ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ, ਮੈਂ ਤੁਹਾਡੇ ਕੋਲ ਦਵਾਈ ਖਾਧੀ ਹੈ, ਕਾਫ਼ੀ ਬਿਹਤਰੀ ਹੈ ਮੇਰੀ ਤਬੀਅਤ ਦੇ ਵਿੱਚ, ਲੇਕਿਨ ਮਜ਼ੀਦ ਤੁਸੀਂ ਮੈਨੂੰ ਦਵਾਈ ਸ਼ੂਗਰ ਦੀ ਇਰਸਾਲ ਕਰ ਦਿਓ।
1: ਹਾਂਜੀ, ਸ਼ੂਗਰ ਵਾਸਤੇ ਅਸੀਂ ਦਵਾਈ ਤੁਹਾਨੂੰ ਭੇਜ ਰਹੇ ਹਾਂ, ਅੱਲਾਹ ਤਾਲਾ ਦੇ ਫਜ਼ਲ ਨਾਲ ਜਿਹੜੀ ਸ਼ੂਗਰ ਦੀ ਸਾਡੀ ਦਵਾਈ ਹੈ ਇਹਦੇ ਨਾਲ ਹਮੇਸ਼ਾ ਹੀ ਕੰਟਰੋਲ ਰਹਿੰਦੀ ਹੈ। ਇਹ ਦਵਾਈ ਤੁਸੀਂ ਖਾਂਦੇ ਰਹੋ, ਤੁਹਾਡੀ ਦਵਾਈ ਹੈ ਜੀ ਸਜ਼ੀਜੀਅਮ ਜੰਬੋਲੀਨ ਮਦਰ ਟਿੰਕਚਰ, ਇਹ ਤੁਸੀਂ 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ। ਇਹਦੇ ਨਾਲ ਤੁਹਾਡੀ ਦੂਸਰੀ ਦਵਾਈ ਹੈ ਜੀ ਏਸਡ ਫਾਸ ਮਦਰ ਟਿੰਕਚਰ, ਇਹ ਵੀ ਤੁਸੀਂ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਇਸਤੇਮਾਲ ਕਰੋ, ਇਨਸ਼ਾਅੱਲਾ ਇਹਦੇ ਨਾਲ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ। ਅਤੇ ਕੋਸ਼ਿਸ਼ ਕਰਿਆ ਕਰੋ ਸ਼ੂਗਰ ਵਾਸਤੇ ਪੈਦਲ ਚੱਲਿਆ ਕਰੋ ਰੋਜ਼ਾਨਾ, ਕਮ ਅਜ਼ ਕਮ 20 ਮਿੰਟ ਪੈਦਲ ਚੱਲੋ, ਪਾਣੀ ਦਾ ਇਸਤੇਮਾਲ ਜ਼ਿਆਦਾ ਕਰੋ, ਕਮ ਅਜ਼ ਕਮ 8 ਗਲਾਸ ਪਾਣੀ ਪੀਓ, ਅਤੇ ਇਹਦੇ ਨਾਲ ਇਨਸ਼ਾਅੱਲਾ ਕੋਸ਼ਿਸ਼ ਕਰਿਆ ਕਰੋ ਕਿ ਪਾਣੀ ਠੰਡਾ ਪੀਣ ਦੀ ਬਜਾਏ ਤਾਜ਼ਾ ਪਾਣੀ ਪੀਓ ਜਾਂ ਗਰਮ ਥੋੜ੍ਹਾ ਜਿਹਾ ਹੋ ਜਾਵੇ ਜ਼ਿਆਦਾ ਬਿਹਤਰ ਹੈ, ਅਤੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਮਜ਼ੀਦ ਤੁਸੀਂ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ
0: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਲਾਹੌਰ ਤੋਂ ਰਿਹਾਨਾ ਬੀਬੀ ਨੇ, ਲਿਖਦੀਆਂ ਨੇ ਕਿ ਮੇਰੀ 38 ਸਾਲ ਉਮਰ ਹੈ, ਇਹਨਾਂ ਨੂੰ ਦਮੇ ਦਾ ਮਸਲਾ ਸੀ, ਅਕਸਰ ਸਾਹ ਖਰਾਬ ਹੋ ਜਾਂਦਾ ਸੀ, ਅੱਜ ਕੱਲ੍ਹ ਉਹ ਦੂਸਰਾ ਮਸਲਾ ਵਬਾ ਜਿਹੜੀ ਚੱਲੀ ਹੈ ਕਰੋਨਾ, ਉਹਦੇ ਵੀ ਵਜ੍ਹਾ ਹੈ ਨੇ ਕਿ ਉਹ ਇਨਫੈਕਸ਼ਨ ਹੋ ਜਾਂਦੀ ਹੈ ਲੋਕਾਂ ਨੂੰ। ਇਹ ਲਿਖਦੀਆਂ ਨੇ ਕਿ ਮੈਂ ਦਮੇ ਦੀ ਦਵਾਈ ਤੁਹਾਡੇ ਕੋਲੋਂ ਲੈ ਕੇ ਗਈ ਸਾਂ, ਮੇਰਾ ਦਮਾ ਹੁਣ ਠੀਕ ਹੈ, ਸਾਹ ਵੀ ਠੀਕ ਹੈ। ਇਹਨਾਂ ਨੇ ਕਿਹਾ ਹੈ ਕਿ ਮਜ਼ੀਦ ਤੁਸੀਂ ਮੈਨੂੰ ਦਵਾਈ ਇਰਸਾਲ ਕਰ ਦਿਓ, ਇਹਦੇ ਨਾਲ ਤੁਸੀਂ ਮੈਨੂੰ ਮਜ਼ੀਦ ਪਰਹੇਜ਼ ਵੀ ਦੱਸ ਦਿਓ ਤਾਂ ਕਿ ਅੱਗੋਂ ਤੋਂ ਮੈਂ ਇਸ ਬਿਮਾਰੀ ਤੋਂ ਬਚੀ ਰਵਾਂ।
1: ਹਾਂਜੀ, ਦਮਾ ਐਲਰਜੀ ਜਿਹੜੀ ਹੈ ਇਹਦੇ ਨਾਲ ਸਾਹ ਅਕਸਰ ਖਰਾਬ ਹੋ ਜਾਂਦਾ ਹੈ, ਅਤੇ ਇਹ ਸਾਹ ਦੀ ਵਜ੍ਹਾ ਨਾਲ ਇਹਨੂੰ ਅਸੀਂ ਦਮਾ ਕਹਿੰਦੇ ਹਾਂ। ਕੱਟੇ ਮਿੱਟੀ ਨਾਲ, ਗਰਦੋ ਗੁਬਾਰ ਨਾਲ ਵੀ ਹੁੰਦਾ, ਕੁਝ ਲੋਕਾਂ ਨੂੰ ਪੋਲਨ ਐਲਰਜੀ ਹੁੰਦੀ ਹੈ, ਅਤੇ ਇਹਦੇ ਵਾਸਤੇ ਲੱਸੀ, ਦਹੀਂ, ਚਾਵਲਾਂ ਦਾ ਤੁਸੀਂ ਪਰਹੇਜ਼ ਰੱਖੋ, ਅਤੇ ਕੋਸ਼ਿਸ਼ ਕਰਿਆ ਕਰੋ ਮੂੰਹ 'ਤੇ ਮਾਸਕ ਪਾ ਕੇ ਰੱਖੋ, ਕਿਉਂਕਿ ਕੁਝ ਲੋਕਾਂ ਨੂੰ ਦਮਾ ਜਿਹੜਾ ਕੱਟੇ ਮਿੱਟੀ ਨਾਲ ਹੁੰਦਾ ਹੈ, ਅਤੇ ਇਹ ਤੁਸੀਂ ਪਰਹੇਜ਼ ਵੀ ਕਰੋ, ਲੱਸੀ, ਦਹੀਂ, ਚਾਵਲ ਵਗੈਰਾ ਦਾ ਤੁਸੀਂ ਪਰਹੇਜ਼ ਕਰੋ। ਦਮੇ ਵਾਸਤੇ ਤੁਹਾਡੀ ਦਵਾਈ ਹੈ ਜੀ ਆਰਸੈਨਿਕ 30, ਇਹ ਤੁਸੀਂ 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ, ਅਤੇ ਇਹਦੇ ਨਾਲ ਇਨਸ਼ਾਅੱਲਾ ਤੁਹਾਡਾ ਦਮਾ ਸਾਹ ਠੀਕ ਹੋ ਜਾਏਗਾ, ਲੇਕਿਨ ਇਹ ਦਵਾਈ ਤੁਹਾਨੂੰ ਕਮ ਅਜ਼ ਕਮ 2-3 ਮਹੀਨੇ ਇਸਤੇਮਾਲ ਕਰਨੀ ਪਏਗੀ
0: ਜੀ। ਸਾਮੇਨ, ਆਖਰ 'ਤੇ ਡਾਕਟਰ ਸਾਹਿਬ ਦਾ ਪਤਾ ਇੱਕ ਵਾਰੀ ਫਿਰ ਨੋਟ ਕਰ ਲਵੋ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ 0300-44-1-3-8-6-0, ਯਾਨੀ 0300-44-13-860। ਇਹਦੇ ਨਾਲ ਹੀ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਨੂੰ ਅਤੇ ਤਾਹਿਰਾ ਜਬੀਨ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।
1: ਅੱਲਾਹ ਹਾਫਿਜ਼।
2: Tune in to One Above, FM 101.

ਸ਼ੇਰੀਆਂ ਖੂਨ ਵਿੱਚ ਮਿਲੀਆਂ ਦਲੇਰੀਆਂ ਜਿਨ੍ਹਾਂ ਨਾਲ ਵਾਧੂ ਖੇਡਦੀ ਫੜ ਲੈਂਦੇ ਹੇਰਾ ਫੇਰੀਆਂ ਯਾਰ ਦਿੰਦੇ ਹੱਲਾ ਸ਼ੇਰੀਆਂ ਖੂਨ ਵਿੱਚ ਮਿਲੀਆਂ ਦਲੇਰੀਆਂ ਜਿਨ੍ਹਾਂ ਨਾਲ ਵਾਧੂ ਖੇਡਦੀ

ਮੁੜ-ਮੁੜ ਕਾਵਾਂ ਜਾ ਕੇ ਉਸ ਬਨੇਰੇ ਬਹਿਣਾ ਏ। ਮੁੜ-ਮੁੜ ਕਾਵਾਂ ਜਾ ਕੇ ਉਸ ਬਨੇਰੇ ਬਹਿਣਾ ਏ, ਉੱਥੇ ਤੈਨੂੰ ਕਿਹੜੀ ਚੂਰੀ ਪੈਂਦੀ ਏ। ਵੈਲਕਮ ਬੈਕ ਜਨਾਬ, ਖੁਸ਼ਾਮਦੀਦ ਪ੍ਰੋਗਰਾਮ ਮੈਂ ਆ ਚੁੱਕੀ ਹਾਂ ਵਾਪਸ। ਔਰ ਜ਼ਬਰਦਸਤ ਟਰੈਕ ਸੁਣ ਰਹੇ ਥੇ, ਕਹਤੇ ਹੈ ਜੀ ਕਾਵਾਂ ਉੱਡਦਾ ਉੱਡਦਾ ਜਾ, ਕਿੱਥੇ ਜਾਈਏ ਭਾਈ। ਕਿਉਂਕਿ ਇਹ ਦਿਲ ਕੇ ਹਾਲਾਤ ਸੁਣਾਉਣ ਵਾਲੀ ਜੋ ਬਾਤ ਹੈ ਨਾ, ਇਹ ਥੋੜ੍ਹੀ ਕਨਫਿਊਜ਼ਨ ਹੈ। ਹਮ ਤੋ ਸੁਣਾ ਕਰਤੇ ਹੈ, ਹਮੇ ਜਿਤਨਾ ਪਤਾ ਹੈ ਕਿ ਵੋ ਕਬੂਤਰ ਹੁਆ ਕਰਤੇ ਜੋ ਚਿੱਠੀਆਂ ਲੈ ਕੇ ਜਾਤੇ ਥੇ। ਔਰ ਇਹ ਵੀ ਹਮਨੇ ਦੇਖਾ ਹੈ ਕਿ ਅਕਸਰ ਕੁਛ ਇਸ ਤਰ੍ਹਾਂ ਕੇ ਡਰਾਮਾ ਜਾਂ ਫਿਲਮ ਦੇਖੇ ਹੈ ਜੋ ਬਾਦਸ਼ਾਹੋਂ ਕੇ ਰੋਇਲ, ਯੂ ਨੋ, ਉਸ ਜ਼ਮਾਨੇ ਕੇ ਹੁਆ ਕਰਤੇ ਥੇ, ਔਰ ਉਸਮੇ ਕਬੂਤਰ ਹੋਤਾ ਥਾ ਬੜਾ, ਕੋਈ ਸਾਂਵਰੀਆ, ਕੋਈ ਕੁਛ ਇਸ ਤਰ੍ਹਾਂ ਕੇ ਉਨਕੇ ਨਾਮ ਹੋਤੇ ਥੇ, ਔਰ ਵੋ ਨਾ ਕਿਆ ਕਰਤੇ ਥੇ ਕਿ ਚਿੱਠੀ ਲਿਖ ਕੇ, ਖਤ ਲਿਖ ਕੇ ਉਸਕੇ ਗਲੇ ਮੇਂ ਬਾਂਧ ਦਿਆ ਕਰਤੇ ਥੇ, ਔਰ ਵੋ ਲੈ ਜਾਤਾ ਥਾ। ਕਵੇ ਕਬ ਸੇ ਯੇ ਕਾਮ ਕਰਨੇ ਲਗੇ ਭਾਈ, ਪਰ ਕਰ ਰਹੇ ਹੈ ਤਾਂ ਮੈਨੂੰ ਕਿਉਂ ਨਹੀਂ ਪਤਾ। ਅੱਛਾ ਜਨਾਬ, ਚਲੋ ਇੱਕ ਅੱਛੀ ਇਨਫੋਰਮੇਸ਼ਨ ਦੀ ਮੁਝੇ ਵੀ ਮਿਲ ਗਈ, ਮੇਰੇ ਥੋੜ੍ਹਾ ਸਾ ਕਿਹਾ ਉੱਤੇ ਜਨਰਲ ਨੌਲੇਜ ਮੈਂ ਇਜ਼ਾਫਾ ਹੋ ਗਿਆ ਜੀ। ਜਨਾਬ ਸ਼ਾਮਿਲ ਕਰਤੇ ਹੈ ਆਪਕੇ ਮੈਸੇਜਸ ਵਾਅਦੇ ਕੇ ਮੁਤਾਬਿਕ, ਜੈਸੇ ਕਿ ਮੈਨੇ ਕਿਹਾ ਤਾਂ ਟਰੈਕ ਸੇ ਵਾਪਸ ਆਏਂਗੇ ਤਾਂ, ਔਰ ਸ਼ਾਮਿਲ ਕਰੇਂਗੇ ਆਪਕੇ ਮੈਸੇਜਸ ਔਰ ਹਮੇ ਵੀ ਪਤਾ ਚੱਲੇ ਨਾ ਕਿ ਕੌਣ ਕੌਣ ਸੁਣ ਰਿਹਾ ਹੈ, ਕਿਸ ਕੀ ਸਮਾਤੇ ਅਭੀ ਤੱਕ ਉਨਕਾ ਸਾਥ ਦੇ ਰਹੀ ਹੈ ਔਰ ਕਿਸ ਕੀ ਜਵਾਬ ਦੇ ਗਈ ਹੈ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: And dial 111-000-101 FM.
2: आप सुन रहे हैं FM 101.

0: मेरा घर नहीं साथ हूँ।
1: सुनते रहिए FM 101.1।
2: दवाखाना प्रोफेसर सुलेमान वालों प्रोग्राम दी मेजबान ते तुहाडी चिट्ठियां दी तर्जमान साइमा तुहाडे सारयां दी खिदमत विच बहुत सारा सलाम पेश करदी है। सुने भैन भरा, तुहाडी भैन साइमा तुहानूं मशवरा दिंदी है कि अपनी सेहत दी हमेशा हिफाजत करो ते जदों भी अपनी तबीयत विच जरा जी नागवारी तब्दील महसूस करो ते फौरन ही इलाज वल तवज्जो करो ते बेहतरीन इलाज वास्ते पाकिस्तान दे मन्ने तने हर्बल एक्सपर्ट ते बैनुल अक्वामी शोहरत हासिल करन वाले जनाब प्रोफेसर सुलेमान साहब नु फौरी मिलो। सोनी भैन भराओ, दवाखाने दा पता ते फोन नंबर नोट फरमाओ। सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160 यानी 042-377-27160। मोबाइल नंबर है 03-400-414-2608 यानी 03-400-414-2608। ते साडा ईमेल एड्रेस है suleiman.dawakhana@gmail.com। जी सोने भैन भरा, हुण तुहानू उडीक होवेगी प्रोफेसर सुलेमान साहब दी माहिराना राय दी। ते जनाब, इंतजार दियां घड़ियां होईयां खत्म, हुण तुसी मिलोगे पाकिस्तान दे नामवर गोल्ड मेडलिस्ट ते अवार्डी याफ्ता तबीब, पाकिस्तान तिब्बी फाउंडेशन दे सरबरा ते यूनानी मेडिकल कॉलेज दे साबिक वाइस प्रिंसिपल जनाब प्रोफेसर सुलेमान साहब नू। सुलेमान साहब वेलकम, खुश आमदीद जी आया नू ते प्रोग्राम विच तशरीफ आवरी दा शुक्रिया, मेहरबानी ते थैंक यू।
3: सहमा जी ताडा भी शुक्रिया, नवाजिश ते अनायत कि तुसी अदबी वेलकम कर रहे हो।
2: सुलेमान साहब, ओ मकूला मशहूर है ना कि बाद बामुराद ते बेअदब बेमुराद, ऐसे लिए अदब जरूरी है ताकि बंदा बामुराद होवे। सुलेमान साहब, प्रोग्राम दी इब्तिदा एस जवान दे SMS नाल करनी है
3: जी जी,
2: जेडे रेस्ट करन दे बहुत ही शौकीन ने।
3: अच्छा,
2: अच्छा। ते काम करना इन्हां लई दूध दी नहर कढ़न दे बराबर है। फैजान कुरैशी साहब लिखदे ने, मैं तकरीबन सारा दिन ही आराम करना वा, हत्ता के पानी भी मुलाजिम ही लिया के दिंदा है। लो कर लो गल, की तुसी मैनू ही काम चोर कहंदे रहंदे हो। मेरे लिए जिस्मानी काम करना इंज है जिवें को हिमालिया अबूर करना। मेरा दिल करता है कि मैं हर वेले रेस्ट करता रहा, हर वेले थकन सुस्ती ते आवाज आ रही रहती है, हिम्मत बिल्कुल खत्म हो गई है। मेरी उम्र 28 साल है
3: जी।
2: मैं अपना मसला किसी नाल शेयर नहीं करता, बस सारा दिन घर ही रहना वा।
3: अच्छा।
2: मेरे घर वाले भी तंग आ गए ने, बराए करम दवाई पार्सल कर दियो। क्यों जी, है ना गल अजीब।
3: सहमा जी, यह ते वाकई हैरानी ते परेशानी वाली जवानी है। बेटा जी, मैं तुहाडे नाल मुखातब होके कह रहा कि जो हदों ज्यादा आराम तलबी काहली तिब्बी एतबार नाल बहुत ही खतरनाक हुंदी है, ते इस हवाले नाल मैं एक रिसर्च का जिक्र करना जरूरी समझना वा ताकि तुसी ते ताडे वर्गे दूजे लोग इस बुरी आदत तो छुटकारा हासिल करन। बेटा जी, आस्ट्रेलिया की सिडनी यूनिवर्सिटी के माहरीन ने तहकीक विच दस्या है कि जेडे बालग अफराद 11 घंटे आराम करते ने या सुस्ती काहली की वजह तो बैठे रहते ने, उन्हें अचानक मौत के चांसिस 40% ज्यादा हो जाते हैं, क्योंकि ज्यादा बैठे रहने नाल शुगर ते हार्ट अटैक का खतरा भी बहुत ज्यादा हो जाता है। बेटा जी, सोना रब ताड़ी हयाती करे, तुसी इस आदत नू फौरन ही छड़ दियो,
2: फौरन छड़ो
3: ते मैनू फौरन ही दवाखाने ते आके मिलो। मेरा अंदाजा, बल्कि मैनू यकीन है कि तुसी किसी अंदरूनी पेचीदा बीमारी च मुबतला हो जिंदे बाइस तुहानू नफसियाती प्रॉब्लम भी हो गई है, जिहड़ी इलाज तो बाद इंशाल्लाह बिल्कुल ठीक हो जाएगी
2: इंशाल्लाह ताला जी। फैजान साहब, तुसी अपनी SMS दा जवाब सुनिया, हुण उठो ते काम करो ताकि तुसी सेहतयाब हो जाओ। सुलेमान साहब, प्रोग्राम दी अगली ईमेल पेश खिदमत है जिहड़ी वाहिद रजा साहब ने तहरीर कीती
3: जी जी।
2: फरमांदे ने, मेरे वालिद साहब नूं हाई ब्लड प्रेशर दे नाल नाल जोड़ां विच दर्द भी हुंदा है, खास तौर ते गोडियां विच बहुत तकलीफ रहिंदी है ते दो सीढ़ियां चढ़ना भी मुहाल है। ਅਸੀਂ ਉਹਨਾਂ ਨੂੰ ਜੜੀ ਬੂਟੀਆਂ ਦੇ ਤੇਲ ਦੀ ਮਾਲਿਸ਼ ਵੀ ਕੀਤੀ ਹੈ, ਵਕਤੀ ਆਰਾਮ ਤੇ ਹੁੰਦਾ ਹੈ ਲੇਕਿਨ ਮੁਕੰਮਲ ਆਰਾਮ ਨਹੀਂ ਆਂਦਾ। ਬਰਾਏ ਕਰਮ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਆਰਾਮ ਆ ਜਾਏ।
3: ਮੇਰੇ ਭਾਈ, ਇਹ ਤਾਂ ਤੁਸੀਂ ਯਕੀਨਨ ਜਾਣਦੇ ਹੀ ਹੋਵੋਗੇ ਕਿ ਇਹ ਦੋਨੋਂ ਬਿਮਾਰੀਆਂ ਹੀ ਬਹੁਤ ਪਰੇਸ਼ਾਨ ਕੁਨ ਨੇ, ਤੇ ਇਹਨਾਂ ਦਾ ਮਤਵਾਤਰੀ ਇਲਾਜ ਬਹੁਤ ਹੀ ਜ਼ਰੂਰੀ ਹੈ। ਲਿਹਾਜ਼ਾ 2-4 ਦਿਨ ਦੇ ਇਲਾਜ ਤੋਂ ਬਾਅਦ ਦਵਾਈ ਹਰ ਗੀਤ ਨਹੀਂ ਛੱਡਣੀ, ਚਿਕਨਾਈ, ਨਮਕ, ਵੱਡਾ ਗੋਸ਼ਤ ਤੇ ਮਟਰਾਂ ਤੋਂ ਮੁਕੰਮਲ ਪਰਹੇਜ਼ ਕਰਨਾ ਹੈ।
2: ਹਾਂਜੀ,
3: ਗੋਡਿਆਂ ਤੇ ਮਿੱਠੇ ਤੇਲ ਜਾਂ ਰੋਗਨੇ ਜ਼ੈਤੂਨ ਦੀ ਮਾਲਿਸ਼ ਜ਼ਰੂਰ ਕਰੋ ਤਾਂ ਕਿ ਜੋੜਾਂ ਦੀ ਅਕਰਾਹਟ ਖਤਮ ਹੋ ਜਾਵੇ। ਮੈਂ ਦਵਾਈ ਪਾਰਸਲ ਕਰਾਈ ਹੈ ਜਿਹੜੀ ਯੂਰਿਕ ਐਸਿਡ ਤੇ ਕੋਲੇਸਟ੍ਰੋਲ ਲੈਵਲ ਨੂੰ ਤਬਾਹੀ ਹਾਲਤ ਤੇ ਲਿਆਏਗੀ,
2: ਬਿਲਕੁਲ,
3: ਜਿੰਦੇ ਬਾਅਦ ਬਲੱਡ ਪ੍ਰੈਸ਼ਰ ਨਾਰਮਲ ਰਹੇਗਾ ਤੇ ਇਨਸ਼ਾਅੱਲਾ ਜੋੜਾਂ ਦੇ ਦਰਦ ਨੂੰ ਵੀ ਫਾਇਦਾ ਹੋਵੇਗਾ
2: ਇਨਸ਼ਾਅੱਲਾ ਤਾਲਾ ਜੀ। ਅੱਲਾ ਪਾਕ ਜ਼ਰੂਰ ਕਰਮ ਫਰਮਾਏਗਾ। ਸੁਲੇਮਾਨ ਸਾਹਿਬ
3: ਜੀ,
2: ਪ੍ਰੋਗਰਾਮ ਦੀ ਅਗਲੀ ਈਮੇਲ ਪੜ੍ਹਨੀ ਆ ਜਿਹੜੀ ਕਾਸ਼ੀ ਭੱਟੀ ਸਾਹਿਬ ਨੇ ਤਹਿਰੀਰ ਕੀਤੀ ਹੈ।
3: ਜੀ ਜੀ,
2: ਲਿਖਦੇ ਨੇ ਕਿ ਮੋਹਤਰਮ ਹਕੀਮ ਸਾਹਿਬ, ਅੱਲਾ ਦੀ ਮਿਹਰਬਾਨੀ ਨਾਲ ਮੇਰੀ ਇੱਕ ਬੇਟੀ ਹੈ ਜਿਹਦੀ ਉਮਰ ਤਕਰੀਬਨ 6 ਸਾਲ ਹੋ ਗਈ ਹੈ। ਮੈਂ ਕਾਫੀ ਇਲਾਜ ਕਰਵਾਇਆ ਲੇਕਿਨ ਮਜ਼ੀਦ ਔਲਾਦ ਨਹੀਂ ਹੋਈ। ਤੁਹਾਡੇ ਬਾਰੇ ਇੱਕ ਅਜ਼ੀਜ਼ ਨੇ ਦੱਸਿਆ ਹੈ ਕਿ ਤੁਸੀਂ ਬੇਔਲਾਦੀ ਦੀ ਬਿਮਾਰੀ ਦਾ ਬੜਾ ਚੰਗਾ ਇਲਾਜ ਕਰਦੇ ਹੋ, ਮਿਹਰਬਾਨੀ ਕਰਕੇ ਦਵਾਈ ਪਾਰਸਲ ਕਰ ਦਿਓ।
3: ਮੋਹਤਰਮ ਕਾਸ਼ਿਪ ਭਾਈ, ਤੁਸੀਂ ਜਿਹੜੀ ਤਫਸੀਲ ਅਲਾਮਾਤ ਤੇ ਕੈਫੀਅਤ ਲਿਖੀਆਂ ਨੇ ਉਹ ਤੇ ਬਹੁਤ ਹੀ ਵਾਜ਼ਿਆ ਨੇ। ਸੋਹਣੇ ਰੱਬ ਨੇ ਕਈ ਐਸੀ ਜੜੀ ਬੂਟੀਆਂ ਨਿਆਇਤ ਕੀਤੀਆਂ ਨੇ ਜਿਨ੍ਹਾਂ ਦੀ ਹੈਰਤ ਅੰਗੇਜ਼ ਮੁਸਫੀਏ ਖੂਨ ਤਾਸੀਰ ਬਲੱਡ ਵਿੱਚ ਸ਼ਾਮਿਲ ਜ਼ਹਿਰੀਲੇ ਮਵਾਦ ਨੂੰ ਖਾਰਜ ਕਰਕੇ ਇਸ ਬਿਮਾਰੀ ਤੋਂ ਮਹਿਫੂਜ਼ ਰੱਖਦੀਆਂ ਨੇ।
2: ਬਿਲਕੁਲ ਸਹੀ, ਬਿਲਕੁਲ ਸਹੀ।
3: ਮੇਰੇ ਮੋਹਤਰਮ ਭਾਈ, ਫਿਕਰ ਦੀ ਕੋਈ ਗੱਲ ਨਹੀਂ, ਤੁਸੀਂ ਮੈਨੂੰ ਦਵਾਖਾਨੇ ਤੇ ਆ ਕੇ ਮਿਲੋ, ਮੈਂ ਤੁਹਾਡੀ ਬੇਗਮ ਵਾਸਤੇ ਦਵਾਈ ਤਿਆਰ ਕਰ ਦਿਆਂਗਾ ਤੇ ਇਹਤਿਆਤੀ ਤਦਾਬੀਰ ਤੇ ਦੂਜੀਆਂ ਗੱਲਾਂ ਬਾਰੇ ਗਾਈਡ ਵੀ ਕਰਾਂਗਾ। ਅੱਲਾ ਪਾਕ ਦੀ ਜ਼ਾਤ ਬੜੀ ਬੇਨਿਆਜ਼ ਸੀ। ਤੁਸੀਂ ਇੱਕ ਵਾਰੀ ਆਪਣੀ ਬੇਗਮ ਦਾ ਇਲਾਜ ਕਰਵਾ ਕੇ ਵੇਖੋ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ ਤੇ ਸੋਹਣਾ ਰੱਬ ਤੁਹਾਡੀ ਦਿਲੀ ਮੁਰਾਦਾਂ ਨੂੰ ਵੀ ਜ਼ਰੂਰ ਪੂਰਾ ਫਰਮਾਏਗਾ
2: ਇਨਸ਼ਾਅੱਲਾ ਜੀ। ਕਿਉਂ ਨਹੀਂ, ਸੋਹਣਾ ਰੱਬ ਚਾਹੇ ਤੇ ਮਿੱਟੀ ਵੀ ਸ਼ਿਫਾ ਬਣ ਜਾਂਦੀ ਹੈ। ਸੁਲੇਮਾਨ ਸਾਹਿਬ
3: ਜੀ,
2: ਸ਼ਾਰਟ ਬ੍ਰੇਕ ਦੀ ਟੱਲੀ ਵੱਜ ਗਈ ਹੈ।
3: ਅੱਛਾ,
2: ਲਿਹਾਜ਼ਾ ਮੈਂ ਹੁਣੇ ਆਈ। ਤੁਸੀਂ ਸ਼ਾਰਟ ਬ੍ਰੇਕ ਦੇ ਨਾਲ ਸ਼ਾਰਟ ਰੈਸਟ ਵੀ ਕਰੋ। ਸੋਹਣੇ ਭੈਣ ਭਰਾਓ, ਦੁਨੀਆਂ ਦੀ ਹਰ ਸ਼ੈਅ ਤੋਂ ਜ਼ਿਆਦਾ ਆਪਣੀ ਸਿਹਤ ਦੀ ਹਿਫਾਜ਼ਤ ਕਰੋ, ਕਿਉਂਕਿ ਸਿਹਤ ਨਹੀਂ ਤੇ ਕੁਝ ਨਹੀਂ। ਬਿਮਾਰੀਆਂ ਦੇ ਮੁਕੰਮਲ ਤਸ਼ਖੀਸ ਤੇ ਕਾਮਯਾਬ ਹਰਬਲ ਟ੍ਰੀਟਮੈਂਟ ਵਾਸਤੇ ਪਾਕਿਸਤਾਨ ਦੇ ਸਫੇ ਅਵਲ ਦੇ ਹਰਬਲ ਐਕਸਪਰਟ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰੀ ਮਿਲੋ ਤੇ ਸਾਡਾ ਪਤਾ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27-160, ਯਾਨੀ 042-377-27-160। ਮੋਬਾਈਲ ਨੰਬਰ ਏ 03-400-2608, ਯਾਨੀ 03-400-2608। ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਭੈਣ ਭਰਾਓ, ਪਤਾ ਤੁਹਾਨੂੰ ਮਿਲ ਗਿਆ ਤੇ ਹੁਣ ਪੇਸ਼ੇ ਖਿਦਮਤ ਹੈ ਤੁਹਾਡੇ ਬਾਕੀ ਈਮੇਲ ਤੇ SMS। ਸੁਲੇਮਾਨ ਸਾਹਿਬ
3: ਜੀ,
2: ਪ੍ਰੋਗਰਾਮ ਦੀ ਅਗਲੀ ਈਮੇਲ ਯਾਸਰ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ।
3: ਜੀ ਜੀ,
2: ਫਰਮਾਂਦੇ ਨੇ ਮੈਂ BA ਦਾ ਸਟੂਡੈਂਟ ਹਾਂ, 3-4 ਮਹੀਨੇ ਪਹਿਲਾਂ ਮੈਂ ਇੱਕ ਡਾਇਟ ਕੋਰਸ ਇਸਤੇਮਾਲ ਕੀਤਾ ਸੀ ਤਾਂ ਕਿ ਮੇਰਾ ਜਿਸਮ ਸਟਰੋਂਗ ਹੋ ਜਾਏ ਤੇ ਜਿਸਮ ਵਿੱਚ ਤਾਕਤ ਭਰ ਜਾਏ, ਕਿਉਂਕਿ ਮੈਂ ਵੇਟ ਲਿਫਟਰ ਹਾਂ। ਉਸ ਕੋਰਸ ਤੋਂ ਬਾਅਦ ਮੇਰੀ ਤੇ ਹਾਲਤ ਹੀ ਵਿਗੜ ਗਈ, ਮੈਨੂੰ ਤੇ ਉਹ ਕੋਰਸ ਪੁੱਠਾ ਹੀ ਪੈ ਗਿਆ ਤੇ ਜਿਸਮ ਵਿੱਚ ਗਰਮੀ ਹੋ ਗਈ, ਮੂੰਹ ਵਿੱਚ ਦਾਣੇ ਨਿਕਲ ਆਏ, ਭੁੱਖ ਖਤਮ ਹੋ ਗਈ, ਤਾਕਤ ਦੀ ਬਜਾਏ ਮੈਨੂੰ ਆਪਣੇ ਜਿਸਮ ਵਿੱਚ ਸ਼ਦੀਦ ਕਮਜ਼ੋਰੀ ਮਹਿਸੂਸ ਹੋ ਰਹੀ ਹੈ। ਮੈਂ ਬਹੁਤ ਪਰੇਸ਼ਾਨ ਹਾਂ। ਮੇਰੇ ਨਾਲ ਤੇ ਉਹੀ ਹੋਇਆ ਜਿਹੜਾ ਇਸ ਸ਼ੇਰ ਵਿੱਚ ਏ, ਨਾ ਖੁਦਾ ਹੀ ਮਿਲਾ ਨਾ ਵਿਸਾਲੇ ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ। ਮੈਂ ਗੁਜ਼ਾਰਿਸ਼ ਕਰਨਾ ਕਿ ਮਿਹਰਬਾਨੀ ਕਰਕੇ ਕੋਈ ਆਲਾ ਕਿਸਮ ਦੀ ਦਵਾਈ ਪਾਰਸਲ ਕਰ ਦਿਓ।
3: ਬੇਟਾ ਜੀ, ਤੁਹਾਡਾ ਤਹਿਰੀਰ ਕਰਦਾ ਸ਼ੇਰ ਇਸ ਗੱਲ ਦਾ ਸਬੂਤ ਏ ਕਿ ਤੁਸੀਂ ਆਪਣੀ ਗਲਤੀ ਨੂੰ ਤਸਲੀਮ ਕਰ ਰਹੇ ਹੋ ਕਿ ਗਲਤ ਦਵਾਈ ਇਸਤੇਮਾਲ ਨਹੀਂ ਕਰਨੀ ਚਾਹੀਦੀ, ਕਿਉਂਕਿ ਗਲਤ ਦਵਾਈ ਦੇ ਅਸਰਾਤ ਵੀ ਗਲਤ ਹੁੰਦੇ ਨੇ। ਬੇਟਾ ਜੀ, ਇਹ ਵੀ ਯਾਦ ਰੱਖੋ ਕਿ ਜ਼ਿੰਦਗੀ ਬੜੀ ਕੀਮਤੀ ਚੀਜ਼ ਏ ਤੇ ਇਹਦੀ ਹਿਫਾਜ਼ਤ ਕਰਨਾ ਸਾਡਾ ਮਜ਼ਹਬੀ ਫਰੀਜ਼ਾ ਏ। ਬੇਟਾ ਜੀ, ਇਹ ਗਲਤ ਦਵਾਈ ਦਾ ਰਿਐਕਸ਼ਨ ਏ, ਯਾਦ ਰੱਖੋ ਜੇ ਇਹ ਹਾਲਤ ਰਹੀ ਤੇ ਜਿਸਮਾਨੀ ਕਮਜ਼ੋਰੀ ਦੇ ਨਾਲ ਨਾਲ ਤੁਹਾਨੂੰ ਪੱਠਿਆਂ ਦੀ ਵੀ ਕਮਜ਼ੋਰੀ ਤੇ ਡਿਪਰੈਸ਼ਨ ਦੀ ਪ੍ਰੋਬਲਮ ਵੀ ਹੋ ਜਾਏਗੀ, ਜਿਹਦੇ ਬੁਰੇ ਅਸਰਾਤ ਤੁਹਾਡੀ ਅਮਲੀ ਜ਼ਿੰਦਗੀ ਤੱਕ ਜਾ ਸਕਦੇ ਨੇ। ਬੇਟਾ ਜੀ, ਇਹ ਦਵਾਈ ਪਾਰਸਲ ਕਰਾਉਣ ਵਾਲਾ ਮਾਮਲਾ ਨਹੀਂ, ਇਹਦੇ ਲਈ ਜ਼ਰੂਰੀ ਏ ਕਿ ਤੁਹਾਡੇ ਤਬਈ ਮਿਜ਼ਾਜ ਤੇ ਤੁਹਾਡੀ ਜਿਸਮਾਨੀ ਹਾਲਤ ਨੂੰ ਵੇਖ ਕੇ ਇਹਦੇ ਮੁਤਾਬਕ ਦਵਾਈ ਦਿੱਤੀ ਜਾਵੇ।
2: ਬਿਲਕੁਲ,
3: ਤੁਸੀਂ ਇੱਕ ਵਾਰੀ ਦਵਾਖਾਨੇ ਤੇ ਆ ਜਾਓ, ਮੈਂ ਤੁਹਾਡੇ ਲਈ ਇਲਾਜ ਤਜਵੀਜ਼ ਕਰ ਦਿਆਂਗਾ ਜਿਹਦੇ ਨਾਲ ਇਨਸ਼ਾਅੱਲਾ ਯੂਰਨ ਪ੍ਰੋਬਲਮ ਬਿਲਕੁਲ ਠੀਕ ਹੋ ਜਾਏਗੀ ਤੇ ਤੁਹਾਡੇ ਜਿਸਮ ਵਿੱਚ ਕੁਵਤ, ਚੁਸਤੀ ਤੇ ਤਵਾਨਾਈ ਦੇ ਨਾਲ ਨਾਲ ਤੁਹਾਡਾ ਜਿਸਮ ਸਡੋਲ, ਸਟਰੋਂਗ ਤੇ ਸਮਾਰਟ ਹੋ ਜਾਏਗਾ
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਜੀ ਮੋਹਤਰਮ, ਤੁਸੀਂ ਆਪਣੀ ਗਲਤੀ ਦਾ ਸਵਾਦ ਚੱਖ ਲਿਆ। ਹੁਣ ਫਕਰ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਤੇ ਅਮਲ ਕਰਨਾ ਹੈ। ਇਨਸ਼ਾਅੱਲਾ ਤੁਸੀਂ ਸਿਹਤਯਾਬ ਹੋ ਜਾਓਗੇ। ਸੁਲੇਮਾਨ ਸਾਹਿਬ
3: ਜੀ,
2: ਪ੍ਰੋਗਰਾਮ ਦੀ ਅਗਲੀ ਈਮੇਲ ਜਿਹੜੀ ਆਰਿਫ ਸਲੀਮ ਸਾਹਿਬ ਨੇ ਤਹਿਰੀਰ ਕੀਤੀ ਹੈ
3: ਜੀ,
2: ਫਰਮਾਉਂਦੇ ਨੇ ਕਿ ਜਨਾਬੇ ਆਲੀ, ਮੈਂ ਇੱਕ ਕੈਮੀਕਲ ਫੈਕਟਰੀ ਵਿੱਚ ਮੁਲਾਜ਼ਮ ਹਾਂ ਤੇ ਕੈਮੀਕਲ ਦੀ ਵਜ੍ਹਾ ਤੋਂ ਮੈਨੂੰ ਸਾਹ ਦੀ ਤਕਲੀਫ ਹੋ ਗਈ ਹੈ। ਰਾਤ ਨੂੰ ਤੇ ਬਹੁਤ ਹੀ ਜ਼ਿਆਦਾ ਤਕਲੀਫ ਹੁੰਦੀ ਹੈ, ਮੈਂ ਕਾਫੀ ਇਲਾਜ ਵੀ ਕਰਵਾਇਆ ਲੇਕਿਨ ਮੁਕੰਮਲ ਆਰਾਮ ਨਹੀਂ ਆਉਂਦਾ। ਬਰਾਏ ਕਰਮ ਕੋਈ ਅੱਛੀ ਜਿਹੀ ਦਵਾਈ ਪਾਰਸਲ ਕਰ ਦਿਓ।
3: ਆਰਫ ਭਾਈ, ਮੇਰੀ ਇਬਤਦਾਈ ਤਸ਼ਖੀਸ ਇਹ ਵੇ ਕਿ ਤੁਹਾਨੂੰ ਦਮੇ ਦੀ ਪ੍ਰੋਬਲਮ
2: ਹੋਏ ਹੋਏ ਹੋਏ,
3: ਲੇਕਿਨ ਹਤਮੀ ਤਸ਼ਖੀਸ ਉਦੋਂ ਹੀ ਹੋਵੇਗੀ ਜਦੋਂ ਤੁਸੀਂ ਆਪ ਦਵਾਖਾਨੇ ਤੇ ਆਓਗੇ ਤੇ ਮੁਕੰਮਲ ਚੈੱਕਅਪ ਤੋਂ ਬਾਅਦ ਹੀ ਕੋਈ ਰਾਏ ਕਾਇਮ ਹੋਏਗੀ। ਮੇਰੇ ਭਾਈ, ਤੁਸੀਂ ਪਰੇਸ਼ਾਨ ਨਾ ਹੋਵੋ, ਹਰ ਬਿਮਾਰੀ ਇਲਾਜ ਮੰਗਦੀ ਹੈ ਤੇ ਇਲਾਜ ਤੋਂ ਬਾਅਦ ਹੀ ਸ਼ਫਾ ਮੰਦੀ ਦੀ ਉਮੀਦ ਕੀਤੀ ਜਾ ਸਕਦੀ ਹੈ। ਤੁਸੀਂ ਵੀ ਇਲਾਜ ਕਰਾਓ, ਸੋਹਣਾ ਰੱਬ ਕਰਮ ਫਰਮਾਏਗਾ
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਸੁਲੇਮਾਨ ਸਾਹਿਬ
3: ਜੀ,
2: ਦਮ ਦਮਾਦਮ ਤੇ ਹੋ ਗਿਆ,
3: ਹਾਂਜੀ,
2: ਤੇ ਹੁਣ ਪੇਸ਼ ਕਰ ਰਹੀ ਹਾਂ ਇੱਕ ਕਰਾਰੀ ਤੇ 12 ਮਸਾਲੇਦਾਰ ਈਮੇਲ ਜਿਹਨੇ ਮੇਦ ਨੂੰ ਵੀ ਕਰਾਰਾ ਕਰ ਦਿੱਤਾ ਹੈ। ਹਨੀਬ ਭੱਟ ਸਾਹਿਬ ਲਿਖਦੇ ਨੇ ਕਿ ਜਨਾਬੇ ਅਲੀ, ਮੈਂ ਜਿਹੜੀ ਨਾ ਮਿਰਚ ਮਸਾਲੇ ਵਾਲੀ ਗਜ਼ਾ ਦਾ ਬਹੁਤ ਹੀ ਸ਼ੌਕੀਨ ਹਾਂ
3: ਜੀ,
2: ਖਾਣ ਵਿੱਚ ਜਦੋਂ ਤੱਕ ਮਿਰਚਾਂ ਤੇ ਗਰਮ ਮਸਾਲਾ ਨਾ ਹੋਵੇ ਮੈਨੂੰ ਸਵਾਦ ਹੀ ਨਹੀਂ ਆਉਂਦਾ। ਮੈਂ ਕੜਾਈ ਗੋਸ਼ਤ ਤਕਰੀਬਨ ਰੋਜ਼ਾਨਾ ਹੀ ਖਾਣਾ, ਲਓ ਦੇਖੋ ਸਾਡੇ ਨਾਲ ਤੇ ਉਹ ਚੰਗਾ ਰਿਹਾ, ਤੇ ਉਹ ਵੀ ਬਾਜ਼ਾਰੋਂ। ਮੈਨੂੰ ਜ਼ਿਆਦਾ ਮਿਰਚਾਂ ਖਾਣ ਦੀ ਵਜ੍ਹਾ ਨਾਲ ਤਜ਼ਾਬੀਅਤ ਤੇ ਬਦ ਹਜ਼ਮੀ ਦੀ ਤਕਲੀਫ ਹੋ ਗਈ ਹੈ, ਸੀਨੇ 'ਚ ਜਲਨ ਰਹਿੰਦੀ ਹੈ, ਹਾਏ ਹਾਏ, ਤੇ ਮੂੰਹ ਪੱਕ ਜਾਂਦਾ ਹੈ। ਥੋੜਾ ਜਿਹਾ ਖਾਵਾਂ ਤੇ ਬੜੀ ਦੇਰ ਤੀਕਰ ਖੱਟੀਆਂ ਡਕਾਰ ਆਉਂਦੀਆਂ ਨੇ, ਮੂੰਹ ਦਾ ਜ਼ਾਇਕਾ ਕੜਾ ਹੋ ਗਿਆ ਤੇ ਭੁੱਖ ਬਿਲਕੁਲ ਨਹੀਂ ਲੱਗਦੀ, ਜਿਸਮਾਨੀ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ। ਬਰਾਏ ਕਰਮ ਮੇਰੇ ਲਈ ਕੋਈ ਐਸੀ ਦਵਾਈ ਪਾਰਸਲ ਕਰ ਦਿਓ ਕਿ ਮੇਰਾ ਮੇਦਾ ਠੀਕ ਹੋ ਜਾਏ।
3: ਹਨੀਫ ਭਾਈ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੁਹਾਨੂੰ ਆਪਣੀ ਬਿਮਾਰੀ ਦੀ ਵਜ੍ਹਾ ਮਾਲੂਮ ਹੈ,
2: ਬਿਲਕੁਲ,
3: ਤੇ ਤੁਸੀਂ ਆਪਣੀ ਬਿਮਾਰੀ ਨੂੰ ਵੀ ਜਾਣਦੇ ਹੋ, ਬਸ ਤਸ਼ਖੀਸ ਵਿੱਚ ਥੋੜੀ ਜਿਹੀ ਕਮੀ ਰਹਿ ਗਈ ਹੈ। ਉਹ ਇਹ ਵੇ ਕਿ ਤੁਹਾਨੂੰ ਮੇਦੇ ਦੇ ਨਾਲ ਨਾਲ ਜ਼ੋਫੇ ਜਿਗਰ ਦਾ ਵੀ ਮਸਲਾ ਹੈ, ਤੇ ਇਹ ਸਭ ਕੁਝ ਬੇਤੁਕੀ ਤੇ ਬੇਤਦਾਲ ਗਜ਼ਾ ਦਾ ਨਤੀਜਾ ਹੈ। ਮੇਰੇ ਮੋਹਤਰਮ ਭਾਈ, ਗਜ਼ਾਈ ਬੇਤਦਾਲੀ ਕਦੀ ਵੀ ਕੁਵਤ ਦਾ ਸਬਬ ਨਹੀਂ ਹੁੰਦੀ, ਬਲਕਿ ਦੂਜੀ ਬਿਮਾਰੀ ਨਾਲ ਸਬਬ ਬਣਦੀ ਹੈ।
2: ਬਿਲਕੁਲ ਸਹੀ,
3: ਹੁਣ ਤੁਸੀਂ ਬਿਲਕੁਲ ਸਾਦਾ ਗਜ਼ਾ ਜਿੰਦੇ ਚ ਸਬਜ਼ੀ ਤੇ ਦਾਲ ਜ਼ਿਆਦਾ ਹੋਵੇ ਇਸਤੇਮਾਲ ਕਰਨੀ ਹੈ, ਤੇ ਖਾਣ ਤੋਂ ਬਾਅਦ ਹਲਕੀ ਫੁਲਕੀ ਚਹਿਲ ਕਦਮੀ ਜ਼ਰੂਰ ਕਰਨੀ ਹੈ।
2: ਬਿਲਕੁਲ ਜ਼ਰੂਰ,
3: ਬਾਜ਼ਾਰੀ ਖਾਣੇ, ਮਿਰਚ ਮਸਾਲੇ ਤੇ ਬੇਕਰੀ ਦੀ ਮਸਨੂਆ ਸਮੇਤ ਬਿਲਖਸੂਸ ਫਾਸਟ ਫੂਡ ਤੋਂ ਪਰਹੇਜ਼ ਕਰਨਾ ਹੈ। ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ ਜਿਹੜੀ ਮੇਦੇ ਤੇ ਜਿਗਰ ਦੇ ਨਿਜ਼ਾਮ ਨੂੰ ਦਰੁਸਤ ਕਰੇਗੀ, ਗਜ਼ਾ ਨੂੰ ਹਜ਼ਮ ਕਰਕੇ ਜੁਜ਼ੇ ਬਦਨ ਬਣਾਏਗੀ, ਤੇ ਇਨਸ਼ਾਅੱਲਾ ਤੁਸੀਂ ਮੁਕੰਮਲ ਤੌਰ ਤੇ ਸਿਹਤਯਾਬ ਹੋ ਜਾਓਗੇ
2: ਇਨਸ਼ਾਅੱਲਾ ਤਾਲਾ, ਜ਼ਰੂਰ ਠੀਕ ਹੋਣਗੇ, ਤੇ ਫੇਰ ਮੁੜ ਕੇ ਕੜਾਈ ਤੇ ਉਹ ਵੀ 12 ਮਸਾਲਿਆਂ ਵਾਲੀ ਖਾਣਗੇ। ਮੇਰੇ ਭਾਈ, ਹੁਣ ਤੁਸੀਂ ਖੁਰਾਕ ਤੇ ਹੱਥ ਜ਼ਰਾ ਹੌਲਾ ਹੀ ਰੱਖਣਾ, ਪਹਿਲਾਂ ਹੀ ਮਹਿੰਗਾਈ ਦਾ ਜ਼ਮਾਨਾ ਹੈ। ਸੁਲੇਮਾਨ ਸਾਹਿਬ, ਨਸਦੇ ਨਸਦੇ ਆਖਰੀ ਈਮੇਲ ਹਾਜ਼ਰ ਹੈ ਜਿਹੜੀ ਮਿਸਿਸ ਫਰੀਦਾ ਸਲੀਮ ਸਾਹਿਬਾ ਨੇ ਤਹਿਰੀਰ ਕੀਤੀ ਹੈ। ਲਿਖਦੀਆਂ ਨੇ ਕਿ ਮੈਨੂੰ ਮੁਹਾਸੇ ਨਿਕਲਦੇ ਨੇ ਤੇ ਚਿਹਰੇ ਤੇ ਛਾਈਆਂ ਦਾ ਇੱਕ ਨਿਸ਼ਾਨ ਵੀ ਬਣ ਗਿਆ। ਮੈਂ ਬਹੁਤ ਮਹਿੰਗੀਆਂ ਦਵਾਈਆਂ ਤੇ ਇੰਪੋਰਟਡ ਕਰੀਮਾਂ ਇਸਤੇਮਾਲ ਕਰ ਚੁੱਕੀ ਹਾਂ ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਮੇਰੀ ਸਕਿਨ ਬਹੁਤ ਜ਼ਿਆਦਾ ਡਰਾਏ ਤੇ ਮੈਂ ਆਪਣੀ ਇੱਕ ਕਜ਼ਨ ਦੇ ਮਸ਼ਵਰੇ ਤੇ ਤੁਹਾਨੂੰ ਖਤ ਲਿਖਿਆ ਤੇ ਮੈਨੂੰ ਉਮੀਦ ਹੈ ਕਿ ਤੁਹਾਡੀ ਦਵਾਈ ਨਾਲ ਮੇਰਾ ਜਿਹੜਾ ਨਾ ਇਹ ਮਸਲਾ ਬਿਲਕੁਲ ਠੀਕ ਹੋ ਜਾਏਗਾ। ਬਰਾਏ ਮਿਹਰਬਾਨੀ ਮੇਰੇ ਲਈ ਕੋਈ ਬਿਹਤਰੀਨ ਦਵਾਈ ਪਾਰਸਲ ਕਰਾ ਦਿਓ। ਸ਼ੁਕਰੀਆ।
3: ਭੈਣ ਜੀ, ਕਿਲ ਮੁਹਾਸੇ ਤੇ ਛਾਈਆਂ ਦੀ ਬੁਨਿਆਦੀ ਵਜ੍ਹਾ ਬਲੱਡ ਦੀ ਗੈਰ ਤਬਈ ਹਿੱਦਤ ਹੈ ਜਿਹੜੀ ਅਮੂਮਨ ਫਾਸਦ ਮਾਦਿਆਂ ਦੇ ਜ਼ਰੀਏ ਹੁੰਦੀ ਹੈ।
2: ਬਿਲਕੁਲ ਸਹੀ।
3: ਤੁਸੀਂ ਤੇਜ਼ ਮਿਰਚ ਮਸਾਲੇ ਤੇ ਖੱਟੀ ਚੀਜ਼ਾਂ ਤੋਂ ਪਰਹੇਜ਼ ਕਰੋ। ਮੈਂ ਤੁਹਾਡੇ ਲਈ ਦੋ ਕਿਸਮ ਦੀ ਦਵਾਈ ਪਾਰਸਲ ਕਰਾਈ ਹੈ, ਇੱਕ ਖਾਣ ਵਾਲੀ ਤੇ ਇੱਕ ਚਿਹਰੇ ਤੇ ਲਗਾਉਣ ਵਾਲੀ। ਇਹਨਾਂ ਦਵਾਈਆਂ ਨਾਲ ਬਲੱਡ ਸਾਫ਼ ਹੋ ਜਾਏਗਾ ਤੇ ਇਨਸ਼ਾਅੱਲਾ ਥੋੜੇ ਅਰਸੇ ਦੇ ਇਲਾਜ ਤੋਂ ਬਾਅਦ ਕਿਲ ਮਾਸੇ ਤੇ ਛਾਈਆਂ ਤੋਂ ਨਿਜਾਤ ਮਿਲ ਜਾਏਗੀ
2: ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ
3: ਜੀ,
2: ਪ੍ਰੋਗਰਾਮ ਖਤਮ ਹੋਣ ਦੀ ਟੱਲੀ ਵੱਜ ਗਈ ਹੈ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ, ਤੁਹਾਡਾ ਸ਼ੁਕਰੀਆ।
3: ਸਹਿਮਾ ਜੀ, ਤੁਹਾਡਾ, ਸੋਹਣੇ ਭੈਣ ਭਰਾਵਾਂ ਦਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਵੀ ਬਹੁਤ ਬਹੁਤ ਸ਼ੁਕਰੀਆ
2: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਪਾਕਿਸਤਾਨ ਦੇ ਮਾਇਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਕਾਮਯਾਬ ਇਲਾਜ ਤੋਂ ਫਾਇਦਾ ਉਠਾਉਣ ਲਈ ਅੱਜ ਹੀ ਦਵਾਖਾਨਾ ਤੇ ਆਓ ਤੇ ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710. ਮੋਬਾਈਲ ਨੰਬਰ ਹੈ 0300-414-2608, ਯਾਨੀ 0300-414-2608. ਤੇ ਸਾਡਾ ਈਮੇਲ ਐਡਰੈਸ ਹੈ ਸੁਲੇਮਾਨ.ਦਵਾਖਾਨਾ LHR@gmail.com। ਜੀ ਸੋਹਣੇ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਆਪਣਾ ਰੱਖਣਾ ਬਹੁਤ ਸਾਰਾ ਖਿਆਲ ਇਸ ਤਾਕੀਦ ਦੇ ਨਾਲ ਹੀ, ਅਗਲੇ ਪ੍ਰੋਗਰਾਮ ਤੀਕਰ ਅੱਲਾ ਹਾਫਿਜ਼।
1: शुक्रिया, आपने FM 101 ट्यून किया।